ਅਤਕਣੀਆਂ ਵਾਲੀਆਂ ਬਾਵਾਂ ਤੇ ਮੇਰਾ ਮੌਲਾ ਬੈਣ ਕੁਚਈਆ ਹੁੰਦਾ। ਹੱਥਕੜੀਆਂ ਵਾਲੀਆਂ ਬਾਵਾਂ ਤੇ ਮੇਰਾ ਮੌਲਾ ਬੈਣ ਕੁਚਈਆ।